0: ਦਿਵੇ ਐਫਐਮ ਇਹੁਨ ਦਰਿਨਾ ਬੱਦਲ ਕੁਰਣਿ
1: ਵਰਨ ਖਾਸ ਹੁਸ਼ੇਲੁਨ ਤੇਰੀ ਗੈਸਟ ਆਰਜੇ
2: ਗੈਸਟ ਆਰਜੇ ਗਤੁਗਾ ਬੱਦਲ ਕੁਰਾ ਫਰਾਤਾ ਇਕੋ ਤਫਾਤ ਮੌਦੂਤਕ ਵਾਹਕ ਦਕਾ ਨਮਗੇ ਫੁਰਸਤ
1: ਗੈਸਟ ਆਰਜੇ ਨਵਦਿਹ 1 ਮੈਗਾਹਰਟਸ ਦਿਵੇ ਐਫਐਮ
3: ਗੈਸਟ ਆਰਜੇ ಬುರಾಸ್ವೆದ್ದು ಹೋಗಿ ರೇಗಂಡು ಅಗ್ಗಡಿ ಫಣರಾಗ ಸ್ಟುಡಿಯೋ ಇಂ ವಗುತು
4: ದಿವೆಹಿ ಎಫ್ಎಂ ನುವಧಿಯ ಏಕೆ ಮೆಗಾಹರ್ಟ್ಸ್.

0: Lille FM, nur die Ecke Megahertz.
1: Schauen. ਬਾ ਮੇਰੇ ਗੇ ਸ਼ੋਗ ਬੈ ਵੇਰ ਵੇਲਮ ਬੇਨ ਵਾ ਕੁਦੀ ਨਨ ਨੋਟ ਕੁਦਲਾ ਫਿਆ ਫੋਨ ਅੱਪਾ ਲਾ ਲਚੇਂਗੇ ਤਾਂ ਕੋਲੇ ਬਿਜ਼ੀ ਕੋ ਮੇ ਦਾਣੀ ਦੇਂ ਸ਼ੋਗ ਤੇਰੇ ਮੀ ਗੇਨਸ ਤੇਨੀ ਹਿੱਗਿਆ ਮੁਰੀਤੀ ਦਿਵੇ ਲਾਵਤ ਲਾਵਾ ਅਡੋ ਹਮ ਬੇਨ ਵਾ ਫਰੈਤ ਤੱਕ ਵੇ ਸਰ ਰੀਤ ਲਾਵਤ ਤੱਕ ਗੇਨਸ ਤੇ ਹੁਣ ਕਮ ਮੀ ਉਮੀਦ ਕੁਰੇਨੀ ਮਸੇ ਕੇ ਕੋਲੇ ਫਿੰ ਕੁਜਕਾ ਗੋਲਾ ਲਾ ਹੈ ਨਮੇ ਸਮ ਫੋਨ ਬਿਜ਼ੀ ਹੈ ਮੈਂ ਇਤਰੂ ਲਾਵੇ ਚਾਲ ਦਿਫ ਬਦਲ ਕੋਲਾ

Schau ihn. ਮੇਰੇ ਇੱਕ ਸ਼ਵੀ ਨੇ ਪ੍ਰੋਗਰਾਮ ਇਸ ਨਿੰਮਾ ਦਾ ਫਕੇਲਾ ਨੇ ਹੁਣ ਤੇ ਨਵਾਰਾ ਉਫਾਇਰ ਵਾਰ ਬਾਜ਼ਰ ਵਾਗੁਤ ਕੁੜਕੰਗੇ ਦੋ ਅਸਲਾਮ ਅਲੈਕੁਮ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਫਤਿਸ ਨਮਾ ਦੋਆ ਗੁੱਤ
1: ਅੱਲਾਹੁ ਅਕਬਰ ਅੱਲਾਹ